0: ਬਾਰ ਸੋ ਜਵਾਨੇ ਵਗਾ ਦਾ ਤੁਮ ਜਰ ਤੋ ਸਰਜੀ ਮਬਾ ਤੁ ਸੁਦਾ ਹਾ ਹਾਤ ਪਰ ਮੇ ਵਗਰ
1: ਅਬਾ ਤੁ ਜਵਾਨੇ ਬਾਬਾ ਤੁ ਆ ਤੁ ਵਿਦਨ ਤੇਰਿਸ਼ਾ
0: ਹਰ ਸਾਲ ਯਾਦ ਵਾ ਕੋਚਾ ਤੁ ਬਿਓ ਫਿਰ ਜਾਰੇ ਫਿਰ ਤੁਰ ਦੁਆ
2: ਬਾਬਾ ਦੁਆ ਬਾਬਾ ਦੁਆ